0: ਠੀਕ ਹੈ, ਮੈਂ ਕਿਹਾ ਵੀ ਦੋਨੋਂ ਵਾਰਗੂ ਬਲਤਲ ਔਰ ਪਹਿਲਗਾਮ ਸੇ ਮੁਅੱਤਲ ਰੱਖੀ ਗਈ ਹੈ। ਸ਼੍ਰੀ ਅਮਰਨਾਥ ਜੀ ਯਾਤਰਾ 2016 ਕੇ ਸਿਲਸਿਲੇ ਮੇਂ ਰਿਵਾਇਤੀ ਛੜੀ ਮੁਬਾਰਕ ਸੇ ਮੁਤਲਿਕ ਅਹਿਮ ਮਜ਼ਹਬੀ ਰਸੂਮਾਤ ਔਰ ਪ੍ਰੋਗਰਾਮੋਂ ਕਾ ਸ਼ਡਿਊਲ ਵੀ ਜਾਰੀ ਕਰ ਦਿਆ ਗਿਆ ਹੈ। ਸ਼ਡਿਊਲ ਕੇ ਮੁਤਾਬਿਕ ਸ਼ਿਵ ਔਰ ਸ਼ਕਤੀ ਕੇ ਪ੍ਰਤੀਕ ਮੁਕੱਦਸ ਛੜੀ ਮੁਬਾਰਕ ਕੇ ਸਿਲਸਿਲੇ ਮੇਂ ਮੁਖਤਲਿਫ ਮੰਦਿਰੋਂ ਮੇਂ ਖਸੂਸੀ ਪੂਜਾ ਔਰ ਮਜ਼ਹਬੀ ਰਸੂਮਾਤ ਕਾ ਇਹਤਮਾਮ ਕੀਆ ਜਾ ਰਹਾ ਹੈ। ਸ਼ਡਿਊਲ ਕੇ ਮੁਤਾਬਿਕ ਗੁਜ਼ਸ਼ਤਾ ਦਿਨ 12 ਅਗਸਤ ਕੋ ਸ਼ੰਕਰਾਚਾਰਿਆ ਮੰਦਿਰ ਸ੍ਰੀਨਗਰ ਮੇਂ ਦਰਸ਼ਨ ਕੀ ਪ੍ਰਕਿਰਿਆ ਹੋਈ, ਜਬਕਿ 13 ਯਾਨੀ ਆਜ ਕੋ ਸ਼ਾਰਿਕਾ ਭਵਾਨੀ ਮੰਦਿਰ ਮੇਂ ਖਸੂਸੀ ਪੂਜਾ ਅਦਾ ਕੀ ਜਾਏਗੀ। ਇਸ ਤਰ੍ਹਾਂ 15 ਅਗਸਤ ਕੋ ਦਿਸ਼ਨਾਮਿਆ ਕਾੜਾ ਸ੍ਰੀਨਗਰ ਮੇਂ ਛੜੀ ਅਸਥਾਪਨ ਕੀ ਰਸਮ ਅੰਜਾਮ ਦੀ ਜਾਏਗੀ, ਜਬਕਿ 17 ਅਗਸਤ ਕੋ ਨਾਗ ਪੰਚਮੀ ਕੇ ਮੌਕੇ ਪਰ ਛੜੀ ਪੂਜਨ ਹੋਗਾ। ਤੋ ਰਿਵਾਇਤੀ ਮਜ਼ਹਬੀ ਸਫ਼ਰ ਕੇ ਤਹਿਤ 22 ਔਰ 23 ਅਗਸਤ ਕੋ ਛੜੀ ਮੁਬਾਰਕ ਕਾ ਪਹਿਲਗਾਮ ਕੀ ਗੋਰੀ ਸ਼ੰਕਰ ਮੰਦਿਰ ਮੇਂ ਭੂਮੀ ਪੂਜਨ ਕੇ ਬਾਅਦ ਰਾਤ ਕਾ ਕਿਆਮ ਪਹਿਲਗਾਮ ਮੇਂ ਹੀ ਹੋਗਾ, ਜਬਕਿ 24 ਅਗਸਤ ਕੋ ਚੰਦਨਵਾਰੀ ਮੇਂ ਰਾਤ ਗੁਜ਼ਾਰੀ ਜਾਏਗੀ। 25 ਅਗਸਤ ਕੋ ਸ਼ੀਸ਼ਨਾਗ ਮੇਂ ਰਾਤ ਕਾ ਕਿਆਮ ਕਰ ਹੈ। ਸ਼ਡਿਊਲ ਕੇ ਮੁਤਾਬਿਕ 26 ਔਰ 27 ਅਗਸਤ ਕੋ ਛੜੀ ਮੁਬਾਰਕ ਪੰਚਤਰਨੀ ਮੇਂ ਰਾਤ ਕਾ ਕਿਆਮ ਕਰੇਂਗੇ, ਜਿਸਕੇ ਬਾਅਦ 28 ਅਗਸਤ ਕੋ ਮੁਕੱਦਸ ਗੁਫਾ ਮੇਂ ਦਰਸ਼ਨ ਔਰ ਖਸੂਸੀ ਮਜ਼ਹਬੀ ਰਸੂਮਾਤ ਕੇ ਸਾਥ ਸ਼੍ਰੀ ਅਮਰਨਾਥ ਜੀ ਯਾਤਰਾ 2026 ਕਾ ਰਿਵਾਇਤੀ ਖਤਮ ਪਜ਼ੀਰ ਸ਼ਰਵਣ ਪੂਰਨਿਮਾ ਕੇ ਦਿਨ ਹੋਗਾ। ਤੋ ਅਭੀ ਜੋ ਆਜ ਕੀ ਬਾਤ ਕਰੇ ਤੋ ਆਜ ਬਾਤ ਕਰਨੇ ਕੇ ਬਾਰੇ ਮੇਂ ਹਮ ਜ਼ਿਆਦਾਤਰ ਮੌਸਮ ਪੇ ਨਜ਼ਰ ਬਣਾਏ ਹੋਏ ਹੈ। ਤੋ ਸ਼੍ਰੀ ਅਮਰਨਾਥ ਜੀ ਯਾਤਰਾ ਕੇ ਪਹਿਲਗਾਮ ਤਾ ਪਵਿੱਤਰ ਗੁਫਾ ਰਿਵਾਇਤੀ ਮਾਰਗ ਪਰ ਆਜ ਮੌਸਮ ਅਬਰ ਆਲੂਦ ਔਰ ਸਰਦ ਰਹਿਣੇ ਕਾ ਇਮਕਾਨ ਹੈ, ਜਬਕਿ ਬਾਲਾ ਇਲਾਕੋ ਮੇਂ ਵਕਫੇ ਸੇ ਹਲਕੀ ਬਾਰਿਸ਼ ਬੂੰਦ ਬਾਰਿਸ਼ ਯਾ ਬੂੰਦਾਬਾਂਦੀ ਵੀ ਮੁਤਵਕਾ ਹੈ। ਗੁਫਾ ਕੇ ਕਰੀਬ ਕੀ ਨਮੀ ਸਤਾ 96% ਕੇ ਦਰਮਿਆਂ ਰਹਿਣੇ ਕੀ ਇਮਕਾਨ ਹੈ। ਮੌਸਮ ਕੀ ਪੇਸ਼ਗੋਈ ਕੇ ਮੁਤਾਬਿਕ ਅਮਰਨਾਥ ਗੁਫਾ ਕੇ ਇਲਾਕੇ ਮੇਂ ਦਰਜੇ ਹਰਾਰਤ ਤਕਰੀਬਨ 10 ਸੇ 15 ਡਿਗਰੀ ਸੈਲਸੀਅਸ ਕੇ ਦਰਮਿਆਂ ਰਹਿ ਸਕਤਾ ਹੈ, ਜਬਕਿ ਦੁਪਹਿਰ ਕੇ ਬਾਅਦ ਹਲਕੀ ਬਾਰਿਸ਼ ਯਾ ਬਾਰਿਸ਼ ਕੀ ਫੁਹਾਰ ਕਾ ਇਮਕਾਨ 35 ਸੇ 65% ਤੱਕ ਹੈ। ਇਧਰ ਪਹਿਲਗਾਮ ਯਾਤਰਾ ਮਾਰਗ ਕੇ ਦੀਗਰ ਇਲਾਕੋ ਮੇਂ ਆਸਮਾਨ ਜ਼ਿਆਦਾਤਰ ਉਬਰਾਲੂ ਰਹਿਣੇ ਕੇ ਸਾਥ ਸਾਥ ਦਿਨ ਕੇ ਔਕਾਤ ਮੇਂ ਦਰਜ ਹਰਾਰਤ 20 ਸੇ 23 ਡਿਗਰੀ ਸੈਲਸੀਅਸ ਕੇ ਆਸ ਪਾਸ ਰਹਿਣੇ ਕੀ ਤਵਕਾ ਹੈ। ਤੋ ਅਭੀ ਜੋ ਹਮ ਬਾਤ ਕਰੇ ਤੋ ਇਸ ਵਕਤ ਮੌਸਮ ਖੁਸ਼ਗਵਾਰ ਹੈ ਔਰ ਧੁੱਪ ਵੀ ਨਿਕਲ ਆਈ ਹੈ, ਲੇਕਿਨ ਇਸਕੇ ਬਾਅਦ ਵੀ ਜੋ ਪ੍ਰਡਿਕਸ਼ਨ ਹੋਈ ਹੈ ਜੋ ਮੌਸਮੀਆਤ ਕੇ ਵਿਭਾਗ ਕੇ ਹਮੇ ਇਤਲਾ ਮਿਲੀ ਹੈ, ਤੋ ਇਹ ਇਤਲਾ ਮੈਂ ਦੇ ਰਹਾ ਹੂੰ, ਲੇਕਿਨ ਬਜ਼ਾਹਿਰ ਤੋ ਮੌਸਮ ਖੁਸ਼ਗਵਾਰ ਹੈ ਔਰ ਧੁੱਪ ਵੀ ਨਿਕਲ ਆਈ ਹੈ ਔਰ ਹਾਲੇ ਬਰਸੋਂ ਔਰ ਜਾਰੀ ਮੌਸਮੀ ਹਾਲਾਤ ਕੇ ਬਾਇਸ ਕਈ ਮੁਕਾਮਾਤ ਪਰ ਇਹ ਜੋ ਹਮਾਰੀ ਯਾਤਰਾ ਟਰੈਕ ਹੈ ਰਾਸਤੇ ਮੇਂ ਅਭੀ ਥੋੜੀ ਸੀ ਫਿਸਲਨ ਕਹੀਂ ਕਹੀਂ ਕੇ ਪੇ ਦਿਖਾਈ ਗਈ ਹੈ। ਤੋ ਇਸਕੇ ਸਾਥ ਹੀ ਟਰੈਕ ਕੋ ਪਹੁੰਚਣੇ ਵਾਲੇ ਨੁਕਸਾਨ ਔਰ ਹਾਲੀਆ ਸ਼ਦੀਦ ਬਾਰਿਸ਼ੋਂ ਕੇ ਪੇਸ਼ ਨਜ਼ਰ ਸ਼੍ਰੀ ਅਮਰਨਾਥ ਜੀ ਯਾਤਰਾ ਦੋਨੋਂ ਪਹਿਲਗਾਮ ਔਰ ਬਾਤਰਾ ਬਲਤਰ ਰਾਸਤੋਂ ਸੇ ਆਰਜ਼ੀ ਤੌਰ ਪੇ ਮੁਅੱਤਲ ਹੈ, ਜਿਸਕੀ ਮੈਂ ਪਹਿਲੇ ਵੀ ਜ਼ਿਕਰ ਕੀਆ। ਮੁਤਲਕ ਇਦਾਰੋਂ ਕੀ ਜਾਨਿਬ ਸੇ ਯਾਤਰਾ ਮਾਰਗ ਕੀ ਬਹਾਲੀ ਔਰ ਮਰਮਤ ਕਾ ਕਾਮ ਵੀ ਜਾਰੀ ਹੈ। ਇਸਕੇ ਸਾਥ ਹੀ ਇੰਤਜ਼ਾਮੀਆ ਨੇ ਜੋ ਹਮਾਰੀ ਪ੍ਰਸ਼ਾਸਨ ਹੈ ਉਹਨਾਂ ਨੇ ਯਾਤਰਾਓਂ ਕੋ ਮਸ਼ਵਰਾ ਦਿਆ ਹੈ ਕਿ ਉਹ ਯਾਤਰਾ ਕੇ ਬਾਕਾਇਦਾ ਬਹਾਲੀ ਤੱਕ ਟਰੈਕ ਪਰ ਜਾਣੇ ਜਾਂ ਪੈਦਲ ਸਫ਼ਰ ਕਰਨੇ ਕੀ ਕੋਸ਼ਿਸ਼ ਨਾ ਕਰੇ ਔਰ ਸਰਕਾਰੀ ਹਦਾਇਤ ਪੇ ਬਰਾਬਰ ਅਮਲ ਕਰੇ। ਬੀਆਰਓ ਜੋ ਬੋਰਡਰ ਰੋਡ ਆਰਗਨਾਈਜੇਸ਼ਨ ਹੈ ਬਾਰਿਸ਼ੋਂ ਸੇ ਮੁਤਾਸਿਰ ਹਸਾਸ ਮੁਕਾਮਤ ਪਰ ਮਰੰਮਤ ਮਲਬਾ ਹਟਾਨੇ ਔਰ ਰਾਸਤੇ ਕੋ ਬਹਾਲ ਕਰਨੇ ਕਾ ਕਾਮ ਬੜੇ ਪੈਮਾਨੇ ਪਰ ਅੰਜਾਮ ਦੇ ਰਹੀ ਹੈ। ਕੁੱਲ ਮਿਲਾ ਕਰ 3 ਜੁਲਾਈ ਸੇ ਅਬ ਤੱਕ ਜੋ ਹੈ 4,80,000 ਸੇ ਜ਼ਾਇਦ ਸ਼ਰਧਾਲੂ ਸ਼੍ਰੀ ਅਮਰਨਾਥ ਜੀ ਯਾਤਰਾ ਕੇ ਪਵਿੱਤਰ ਗੁਫਾ ਮੇਂ ਬਾਬਾ ਬਰਫਾਨੀ ਕੇ ਦਰਸ਼ਨ ਕਰ ਚੁੱਕੇ ਹੈ। ਇਹ ਜੋ ਇੱਕ ਰਿਕਾਰਡ ਕੇ ਤੌਰ ਪੇ ਅਭੀ ਦੇਖਾ ਜਾ ਰਹਾ ਹੈ, ਕਿਉਂਕਿ ਜੋ ਪ੍ਰਸ਼ਾਸਨ ਕਾ ਜੋ ਟਾਰਗੇਟ ਥਾ ਉਹ 4.5 ਲੱਖ ਤੱਕ ਥਾ ਔਰ ਇਹ ਅਭੀ ਉਸਸੇ ਜ਼ਿਆਦਾ ਹੋ ਗਿਆ ਹੈ। ਔਰ ਇਹ ਵੀ ਸੱਚ ਹੈ ਕਿ ਆਖਰੀ ਦਿਨੋਂ ਮੇਂ ਯਾਤਰਾ ਮੇਂ ਜੋ ਭਗਤੋਂ ਕੀ ਜੋ ਤਾਦਾਦ ਹੋਤੀ ਹੈ ਉਹ ਧੀਮੀ ਪੜ ਜਾਤੀ ਹੈ। ਹਮ ਯਹੀ ਕਹਿ ਸਕਤੇ ਹੈ ਕਿ ਔਰ ਯਹੀ ਕਾਮਨਾ ਵੀ ਕਰ ਸਕਤੇ ਹੈ ਕਿ ਬਾਬਾ ਬਰਫਾਨੀ ਕੇ ਸਭੀ ਸ਼ਰਧਾਲੂਓਂ ਕੀ ਮਨੋਕਾਮਨਾ ਪੂਰੀ ਹੋ ਔਰ ਇਨਕੀ ਯਾਤਰਾ ਸੁਖਦ ਸੁਰਕਸ਼ਿਤ ਔਰ ਮੰਗਲਮਈ ਰਹੇ। ਜੀ
1: ਬਹੁਤ ਬਹੁਤ ਧੰਨਵਾਦ ਤਾਰਿਕ, ਵਿਸਤਾਰ ਮੇਂ ਜਾਣਕਾਰੀ ਦੇਣ ਕੇ ਲੀਏ
0: ਸ਼ੁਕਰੀਆ।
1: ਸ਼ੋਤਾ ਯੇ ਥੇ ਇਸ ਤਾਰਿਕ ਅਪਡੇਟ ਦੇ ਰਹੇ ਥੇ। ਆਕਾਸ਼ਵਾਣੀ ਕਾ ਵਿਸ਼ੇਸ਼ ਪ੍ਰਸਾਰਣ ਆਪ ਸੁਣ ਰਹੇ ਹੈ FM ਬਾਲਤਲ 103.7 ਮੈਗਾਹਰਟਜ਼, FM ਪਹਿਲਗਾਮ 100.1 ਮੈਗਾਹਰਟਜ਼। ਦੇਸ਼ ਕੇ ਵਿਭਿੰਨ ਭਾਗੋ ਮੇਂ ਆਪ ਮੇਂ DTH ਕੇ ਮਾਧਿਅਮ ਸੇ, ਆਕਾਸ਼ਵਾਣੀ ਕੀ ਮੋਬਾਈਲ ਐਪ ਨਿਊਜ਼ ਔਨ AIR, ਆਕਾਸ਼ਵਾਣੀ ਕੇ OTT ਪਲੈਟਫਾਰਮ ਵੇਵਸ ਤਥਾ ਆਕਾਸ਼ਵਾਣੀ ਕੀ YouTube ਚੈਨਲ ਆਰਾਧਨਾ ਪਰ ਵੀ ਆਪ ਹਮੇਂ ਸੁਣ ਪਾ ਰਹੇ ਹੈ। ਸ਼ੋਤਾਓ ਆਕਾਸ਼ਵਾਣੀ ਸ਼ਰਣ ਕੀ ਸੂਚਨਾਏ ਆਪ ਤੱਕ ਪਹੁੰਚਾਤੇ ਰਹੇਗਾ, ਬਨੇ ਰਹੀਏ ਆਕਾਸ਼ਵਾਣੀ ਕੇ ਇਸ ਵਿਸ਼ੇਸ਼ ਪ੍ਰਸਾਰਣ ਕੇ ਸੰਗ।